0: ਡਰਾਈਵਰ ਰੱਖ ਲੇਗੇ ਮੈਨੂੰ ਬੋਲਦੇ ਨੇ ਡਰਾਈਵਰ ਤਾਂ ਰੱਖ ਲੈ ਯਾਰ ਜੇ ਤੈਨੂੰ ਖੁਸ਼ ਰੱਖੂਗਾ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਊਗੀ ਪਰ ਜੇ ਤੈਨੂੰ ਦੁਖੀ ਰੱਖੂਗਾ ਮੈਨੂੰ ਹੋਰ ਵੀ ਜ਼ਿਆਦਾ ਖੁਸ਼ੀ ਹੋਊਗੀ
1: ਤੇਰੇ ਨਾਲ ਪਿਆਰ ਹਾਏ ਮਰਦੇ ਦਮ ਤੱਕ ਉਹ ਤੇਰਾ

ਅਤੇ ਜੀ ਕਿਸਮਤ 2 ਸੇ ਟਾਈਟਲ ਟਰੈਕ ਆਪਣੇ ਗਾਣਾ ਇੰਜੋਏ ਕੀਆ ਹੈ। ਬੀ ਪਰਾਗ ਕੀ ਆਵਾਜ਼ ਵੀ ਆਏ ਹੈ। ਸਰਗੁਣ ਮਹਿਤਾ ਭਈਆ, ਇਸ ਮੂਵੀ ਕੋ ਦੇਖਨੇ ਕੇ ਬਾਅਦ ਨਾ ਸਰਗੁਣ ਜੋ ਮਹਿਤਾ ਹੈ ਮੇਰੀ ਫੇਵਰੇਟ ਵਾਲੀ ਐਕਟਰ ਬਣ ਗਈ ਥੀ ਪੰਜਾਬੀ ਇੰਡਸਟਰੀ ਕੀ। ਸੱਚ ਬਤਾਓ, ਬਹੁਤ ਪਿਆਰੀ, ਡਾਊਨ ਟੂ ਅਰਥ, ਯੇ ਐਕਟਰ ਬਹੁਤ ਹੀ ਅੱਛੀ ਹੈ ਔਰ ਮੁਝੇ ਬਹੁਤ ਪਸੰਦ ਹੈ ਯੇ। ਔਰ ਆਈ ਹੋਪ ਕਿ ਆਪਕੀ ਵੀ ਇਹ ਫੇਵਰੇਟ ਵਾਲੀ ਐਕਟਰ ਹੈ, ਹੈ ਨਾ। ਫਿਲਹਾਲ ਆਪ ਆਰਜੂ ਰੀਨਾ ਕੇ ਸਾਥ ਕਨੈਕਟ ਹੈ FM ਮੁਰਾਦਾਬਾਦ 89.6 ਰੇਡੀਓ ਬਜਾਤੇ ਰਹੇ, ਗੁਨਗੁਨਾਤੇ ਰਹੇ ਜੀ। ਔਰ ਸਮੇਂ ਕੀ ਬਾਤ ਕਰੂੰ ਤੋ 6:21 ਹੋ ਚੁਕੇ ਹੈ ਔਰ ਆਪਕਾ ਧਿਆਨ ਕਹਾਂ ਹੈ ਜੀ। ਅਗਰ ਆਪ ਅਭੀ ਵੀ ਟ੍ਰੈਫਿਕ ਮੇ ਹੈ ਤੋ ਇੱਕ ਗਹਿਰੀ ਸਾਸ ਲੀਜੀਏ ਔਰ ਪਾਣੀ ਪੀਜੀਏ ਔਰ ਆਪਣੇ ਆਪ ਕੋ ਬੋਲੀ ਆਲ ਇਜ਼ ਵੈਲ, ਸਭ ਠੀਕ ਹੋ ਜਾਏਗਾ ਔਰ ਆਪ ਆਰਾਮ ਸੇ ਥੋੜ੍ਹਾ ਔਰ ਇੰਤਜ਼ਾਰ ਕਰ ਪਾਏਂਗੇ ਔਰ ਆਪਣੇ ਘਰ ਆਰਾਮ ਸੇ ਆਪ ਪਹੁੰਚ ਜਾਏਗਾ। ਜਲਦਬਾਜ਼ੀ ਬਿਲਕੁਲ ਨਹੀਂ ਕਰਨੀ ਹੈ ਕਿਉਂਕਿ ਆਪਕੇ ਸਾਥ ਸਾਥ ਮੈਂ ਵੀ ਹੁਣ ਆਇਆ ਆਪਕੇ ਖਿਆਲ ਰੱਖਣੇ ਕੇ ਲੀਏ, ਤੋ ਬਸ ਟੈਨਸ਼ਨ ਕਿਉਂ ਲੈਣਾ ਹੈ ਜੀ। ਆਰਾਮ ਸੇ ਆਪ ਗਾੜੀ ਚਲਾਈਏ ਔਰ ਵੋਲਿਊਮ ਬੜਾਈਏ, ਗਾਣਾ ਸੁਣੀਏ ਔਰ ਅਪਡੇਟ ਸੁਣੀਏ, ਆਪਕਾ ਸਫ਼ਰ ਯੂੰ ਹੀ ਕੰਪਲੀਟ ਹੋ ਜਾਏਗਾ, ਆਪਕੋ ਵੀ ਨਹੀਂ ਪਤਾ ਚੱਲੇਗਾ। ਫਿਲਹਾਲ ਅਗਰ ਕੱਲ੍ਹ ਕੇ ਮੈਚ ਕੀ ਬਾਤ ਕਰੂੰ ਤੋ ਭਈਆ ਧਮਾਲ ਬਵਾਲ ਭੌਕਾਲ ਹੀ ਮਚਾ ਦੀ ਹੈ ਲੜਕੀਓ ਨੇ। ਜੋ ਕਭੀ ਇਹ ਕਹਿਤੇ ਥੇ ਕਿ ਲੜਕੀਓ ਕਾ ਮੈਚ ਕੌਣ ਦੇਖਤਾ ਹੈ, ਆਜ ਕਰੋੜੋਂ ਦੇਸ਼ ਵਾਸੀਓ ਕੇ ਦਿਲੋਂ ਮੇਂ ਰਾਜ ਕਰਤੀ ਹੈ ਕ੍ਰਿਕਟ ਟੀਮ, ਵਿਮੈਨ ਕ੍ਰਿਕਟ ਟੀਮ। ਔਰ ਉਨਕੇ ਮੈਚ ਦੇਖਣੇ ਕੇ ਲੀਏ ਭਈਆ ਪਹਿਲੇ ਸੇ ਟਿਕਟਸ ਬੁੱਕ ਹੋ ਜਾਤੇ ਹੈ। ਯਾਨੀ ਕਿ ਬਾਤ ਕਰੂੰ ਇੰਡੀਆ ਵਰਸਿਸ ਸ਼੍ਰੀਲੰਕਾ ਕੇ ਬੀਚ ਮੈਚ ਹੁਆ ਕੱਲ, 72 ਰਨੋਂ ਸੇ ਭਈਆ ਸ਼੍ਰੀਲੰਕਾ ਕੋ ਭਈਆ ਹਰਾ ਦਿਆ ਹੈ ਔਰ ਟਰਾਫੀ ਆਪਣੇ ਨਾਮ ਕਰ ਲਿਆ ਹੈ। ਯਾਨੀ ਕਿ ਅਗਰ ਮੈਂ ਬਾਤ ਕਰੂੰ ਤੋ ਇਸ ਬਾਰ ਹਮਾਰੀ ਵਿਮੈਨ ਟੀਮ ਇੰਡੀਆ ਹੈ ਭਾਈ ਜਿੱਤੀ ਹੀ ਜਾ ਰਹੀ ਹੈ, ਜਿੱਤੀ ਹੀ ਜਾ ਰਹੀ ਹੈ। ਯਾਨੀ ਕਿ ਹਰੇਕ ਦੇਖੀਏ, ਜਬ ਟੀਮ ਮੈਦਾਨ ਮੇਂ ਜਾਤੀ ਹੈ ਨਾ ਤੋ ਸਿਰਫ ਟੀਮ ਕੀ ਜਿੱਤ ਨਹੀਂ ਹੋਤੀ ਹੈ, ਹਰ ਹਿੰਦੁਸਤਾਨੀ ਕਾ ਜੀਤ ਹੋਤਾ ਹੈ ਕਿ ਭਈਆ ਆਜ ਹਮਾਰੀ ਦੇਸ਼ ਕੀ ਬੇਟੀਆ ਗਰਾਊਂਡ ਮੇਂ ਹੈ। ਔਰ ਦੇਖੀਏ ਕਹਿਤੇ ਹੈ ਨਾ, ਇੱਕ ਹਾਰਤਾ ਹੁਆ ਇਨਸਾਨ ਆਪਕੀ ਤਾਲੀਓ ਕੀ ਫਟਕਾਰ ਸੁਣਕਰ ਵੋ ਆਲਰੇਡੀ ਜਿੱਤ ਜਾਤਾ ਹੈ, ਕਿਉਂਕਿ ਉਸਕੋ ਲਗਤਾ ਹੈ ਕਿ ਮੈਂ ਨਹੀਂ ਖੇਲ ਰਹਾ ਹੂੰ ਯਾ ਮੈਂ ਨਹੀਂ ਖੇਲ ਰਹੀ ਹੂੰ, ਮੇਰੇ ਸਾਥ ਕਰੋੜੋ ਦੇਸ਼ ਵਾਸੀਓ ਖੇਲ ਰਹੇ ਹੈ ਔਰ ਉਨਕੀ ਉਮੀਦ ਬਿਲਕੁਲ ਨਹੀਂ ਟੁੱਟਣੇ ਦੇਂਗੇ। ਤੋ ਹਮਾਰੀ ਦੇਸ਼ ਕੀ ਬੇਟੀਓ ਨੇ ਕੱਲ ਯਹੀ ਕਰ ਦਿਖਾਇਆ ਔਰ ਜੋ ਟਰਾਫੀ ਹੈ ਆਪਣੇ ਨਾਮ ਕਰ ਲਿਆ ਹੈ ਭਈਆ।

0: ਬਾਕੀ ਜੋ ਮਰਜ਼ੀ ਹੁੰਦਾ ਹੋ ਜਾਵੇ ਵੀਰੇ, ਕਮੈਂਟਾਂ ਚ ਗਾਲ ਨੀ ਕੱਢਣੀ
1: ਪੈਂਦੀ ਆ ਫਿਰ ਤੱਕ ਚੈਂਪੀਅਨ
0: ਚੈਂਪੀਅਨ।
1: ਚੰਗਾ ਫਿਰ ਅਗਲੀ ਵਾਰੀ।